ਫੇਰ ਮਿਆ ਹੈ ਨਾ ਮੁਲਾਕਾਤ ਦੀ ਮਰੇ ਭਨ ਨਹਿਰ ਤੋ ਸਾਰੀ ਧੋਧ ਮੇਰੂ ਹਰੋ ਨ ਕਮਾੜੂ ਜਾਦੀ ਘਣਾ ਢੇਰ ਹਾਂ ਸਿੱਕ ਕਰਾਇ ਮਸ਼ੈਰ ਨ ਤ ਹਰ ਕੋ ਖੁਸ਼ ਵਸੇ ਖੈਰ ਮੁਹੰਮਦ ਜੈ ਸਾਥੀ ਯਾਰ ਵਹੀ ਜਾ ਕਹਿੰਦੀ ਲਗੀ ਨਜ਼ਰ ਵਹੀ ਏ ਸਾਥੀ ਯਾਰ ਵਹੀ ਜਾ ਕਹਿੰਦੀ ਲਗੀ ਨਜ਼ਰ ਵਹੀ ਮੇਰੇ